ਗੜਨ ਦੀ ਹਗੜੇ ਹਤਰ ਮਿੰਟ ਨੂੰ ਵਧੀਆ ਕੇ ਮੈਗਾ ਸਿਵੇ ਫਮ ਕੁਰੇ ਮੈਦਾਨੇ ਇਹੁਣ ਤੇਰਿੰਗੇ ਹੋਵੋ ਇਕਾਰਗੜ ਤੇਰੀ ਸਿੰਗਾ ਦੇ ਸ਼ੋਏ ਕੇ ਕੁਰੇ ਦਨਾ ਦੇ ਸੇਬੇ ਵਗਤ ਕੋਲੇ ਹੁਣ ਤੇਰਾ ਰਿਕੁਐਸਟ ਕਰਮਗੇ ਫੁਰਸਤ ਵਿਫਾਰ ਕੇ ਅਲਾਵਾ ਕਿ ਕੈਸਮ ਟਿਕਟੋਕ ਕੇ ਬੈਵਨ ਵਰਗ ਗਿਨਾ ਬੈਵਨ ਕੋਮ ਦੇ ਹੋਕੇ ਸਵਰਗ ਗਿਨਾ ਲਾਵ ਤੇ ਰਿਕੁਐਸਟ ਕਰੇ ਉਜ਼ਾਮ ਕੇ ਲਾਵ ਤੱਕ ਲੋਬ ਕੁਰਾ ਫਰਾਤ ਹੋਗੇ ਤੇਰੇ ਫਰਾਤ ਕੇ ਲਾਵ ਵਿਫਾਰਸ ਮੋਤੀ ਉਜ਼ਾਮ ਕੇ ਲਾਵ ਤੱਕ ਤੇਰੇ ਇਸ਼ਾਰੇ ਹੈ ਕੁਰੇ ಮೇ ಲವ ಮೇ ವರ ಹಿಗ್ಗೆ ಅಮೃತ ಲವೆ ಮುಜಾಮ್ ಲವ ತೊಗೋತೇರೆ ಉಮ್ಮೆದ ಕುರ ನಮ್ಮ ಮೇ ಲವ ರಿಕ್ವೆಸ್ಟ್ ಕುರಿ ಫರಾತ ಹಾಸಕುರಂ ಬೇಣುವ ಫರಾತ ಮೇ ಗಿತ್ತರು ದಿವೆ ಹೆಫೆ ವಿವಾಗ ತೊಡ ಮುಗಿದ ಮೇ ಫರಾತ ಕೆಸ್ ಮೇ ಲವ ವರ ಕಮ್ತಾರೆ

0: ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤਿ ਫਾਹੀਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਹੀਪੇ ਐਪ ਟ੍ਰਾਂਸਫਰ ਕੋਲਾ ਦੇਂ ਹਮ ਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮ ਅਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈਵੈਰ ਬਿਲ ਨੂ ਦੇਕਿਗੇਂ ਲਾਰਿਯ ਵੀਣੁਵੇ ਨੇਂਗਿਗੇਂ ਉਲੇਕ ਨੁਜੇਨੇ ਹੂਰੀਹਾ ਡਿਜੀਟਲ ਪੇਮੈਂਟ ਕ ਫਾਹੀਪੇ ਮਾ ਫਾਹੀ
1: ගෙනස්තිනි නොවල්ටි ප්‍රින්ටර්ස් ඇන් පබ්ලිෂර්ස් ප්‍රයිවට් ලිමිටඩ් උන් ශායි කොෆවා හුසෙන් අබ්දුල් රහමාන් හුසෙන් ඛතීබ් තකුර්ෆාන් තර්ජමා කුරෙවි ෆාෆත ෆුස්සවා කන්තතන් අදී හේ අමල්තක ලිබෙනි විසවාබ් මි ෆොතුකවාදී උන්ත කුෂාලාදිනි හසන් ඛලී
2: දිවහි FM 90.1 MHz

0: ਪਰ ਵੇ ਤੋ ਤੇ ਬੈਮੀ ਹੁੰਦਾ ਸ਼ ਅਦੀ ਅੱਲਾਹ ਗ ਰਹਿਮਤੁਨ ਤੇ ਬੈਮੀ ਹੁੰ ਉਮੀਦ ਖੰਡਾ ਨੁ ਲਾਸ਼ ਹਮ ਕਸ਼ਰੂੰ ਖਾ ਫਿਰ ਮੀ ਹੁੰ ਮੈਨੂੰ ਅੱਲਾਹ ਗ ਰਹਿਮਤੁਨ ਉਮੀਦ ਖੰਡੇ ਨੁ ਲਾਨ ਤੇ
1: ਦਿਵੇ ਐਫਐਮ ਦਿਵੇ ਨਾਇਕ ਨੁਮਾ ਦਿਹ ਇੱਕ ਮੈਗਾਹਰਟਸ।